ਓ ਮਾਈ ਗੋਡ, ਦੱਸਾਂ ਤੁਹਾਨੂੰ, ਮੈਨੂੰ ਇਹ ਤਾਂ ਨਹੀਂ ਪਤਾ ਤੁਸੀਂ ਮੈਨੂੰ ਦਵਾ ਸਕਦੇ ਹੋ ਬੁਰਜ ਖਲੀਫਾ ਕਿ ਨਹੀਂ, ਯਾਨੀ ਕਿ ਕੌਣ ਕੌਣ ਇੰਨਾ ਬੜਾ ਜਿਗਰਾ ਰੱਖੇ ਮੁਝੇ ਬੁਰਜ ਖਲੀਫਾ ਬੁਰਜ ਖਲੀਫਾ ਦਿਲਵਾ ਸਕਤਾ ਹੈ। ਲੇਕਿਨ ਹਾਂ, ਮੈਂ ਆਪਕੇ 20% ਤੋਂ ਜ਼ਰੂਰ ਬਚਾ ਸਕਤੀ ਹੂੰ ਪੈਸੇ, ਓਬਵੀਅਸਲੀ, ਵਾਟ ਐਲਸ। ਅਭੀ ਪ੍ਰਪੋਜ਼ਡ ਬਾਤ ਮੈਂ ਆਪਕੋ ਬਤਾਨਾ ਚਾਹ ਰਹੀ ਹੂੰ, ਐਸਾ ਹੋ ਸਕਤਾ ਹੈ ਕਿ ਜੋ ਟੋਲ ਕੀ ਦਰੇ ਹੈ ਨਾ, ਵੋ ਖਾਸ ਕਰ ਜੋ ਬਿਜ਼ੀ ਟਾਈਮ ਹੋਂਗੇ, ਯੇ ਪ੍ਰਪੋਜ਼ ਕਰਾ ਹੈ, ਪ੍ਰਸਤਾਵ ਦਿਆ ਗਿਆ ਹੈ ਕਿ 20% ਬੜਾ ਦੀਏ ਜਾਏਂਗੇ, ਅਗਰ ਇਸਕੋ ਕਹਿ ਰਹੇ ਹੈ ਡਾਇਨਾਮਿਕ ਪ੍ਰਾਈਜ਼ਿੰਗ ਪ੍ਰਣਾਲੀ, ਯਾਨੀ ਕਿ ਅਗਰ ਕੁਛ ਐਸਾ ਹੈ ਜੈਸੇ ਟਾਈਮ ਸੁਬਹਾ 8 ਸੇ 11 ਔਰ ਸ਼ਾਮ ਕੋ 5 ਸੇ 8 ਵਜੇ, ਇਸਕੋ ਨਾ ਵਿਅਸਤ ਸਮੇਂ ਮਾਨਾ ਜਾਤਾ ਹੈ ਟੋਲ ਪੇ, ਤੋ ਅਗਰ ਆਪ ਇਸ ਟਾਈਮ ਅਗਰ ਆਪ ਟੋਲ ਯੂਜ਼ ਕਰ ਰਹੇ ਹੈ ਤੋ ਆਪਕੋ 20% ਐਕਸਟਰਾ ਦੇਣੇ ਪੜ ਸਕਤੇ ਹੈ, ਯੇ ਪ੍ਰਸਤਾਵ ਦਿਆ ਜਾ ਚੁਕਾ ਹੈ। ਔਰ ਯੇ ਪਹਿਲੇ 3 ਹਾਈਵੇ ਪਰ ਯੇ ਪਾਇਲਟ ਪ੍ਰੋਜੈਕਟ ਸ਼ੁਰੂ ਕਰੇਂਗੇ, ਜਸਟ ਬਿਕਾਜ਼ ਕਿ ਹੋ ਸਕਦਾ ਹੈ ਟ੍ਰੈਫਿਕ ਕੁਛ ਕੰਟਰੋਲ ਹੋ ਜਾਏ, ਲੋਕ 20% ਜ਼ਿਆਦਾ ਦੇਣੇ ਕੇ ਮਾਰੇ ਕੁਛ ਟਾਈਮ ਚੇਂਜ ਕਰਕੇ ਨਿਕਲੇਂ, ਕੈਜੂਅਲੀ ਵੋ ਯੂਜ਼ ਨਾ ਕਰੇਂ, ਇਹ ਮਤਲਬ ਮਾਨਾ ਜਾ ਰਿਹਾ। ਔਰ ਅਗਰ ਕੁਛ ਪ੍ਰਾਈਮ ਟਾਈਮ ਪੇ ਨਹੀਂ ਹੋਗਾ ਤੋ ਫਿਰ ਸਾਮਾਨਿਆ ਟਾਈਮ ਮੇਂ 20% ਕਮ ਲੈਣੇ ਕੀ ਵੀ ਤਿਆਰੀ, ਤੋ ਐਸਾ ਨਹੀਂ ਬੜੇ ਰਹੇਗਾ ਔਰ ਜੋ ਨਾਰਮਲ ਟਾਈਮ ਹੈ ਉਸਮੇਂ ਨਾਰਮਲ ਦੇਣਾ ਪੜੇਗਾ, ਉਸਮੇਂ ਵੀ ਆਪਕੋ 20% ਕਮ। ਤੋ ਯੇ ਕਿਤਨਾ ਅੱਛਾ ਇਨੀਸ਼ੀਏਟਿਵ ਹੈ, ਯੇ ਤੋ ਟਾਈਮ ਹੀ ਬਤਾਏਗਾ। ਔਰ ਅਕਸਰ ਕਿਆ ਹੋਤਾ ਹੈ, ਇਹ ਜਾਮ ਜਾਮ ਜਾਮ ਯੇ ਵਰਡ ਸੁਣ ਕੇ ਹਰ ਕੋਈ ਪੱਕ ਗਿਆ, ਹਰ ਚੀਜ਼ ਟਰਾਈ ਕਰ ਲਈ ਗਈ ਹੈ, ਨਥਿੰਗ ਸੀਮਸ ਟੂ ਵਰਕ। ਤੋ ਇਸ ਲਈ ਇਸ ਬਾਰ ਚਾਹੇ ਉਹ ਬੈਂਗਲੁਰੂ, ਮੈਸੂਰ, ਪਾਨੀਪਤ, ਹਿਸਾਰ, ਦਿੱਲੀ, ਮੁੰਬਈ, ਇਹ ਜਿਤਨੀ ਵੀ ਐਕਸਪ੍ਰੈਸ ਵੇ ਕੇ ਕੁਛ ਹਿੱਸੇ ਹੈ, ਇਸ ਸਾਲ ਯੇ ਪਾਇਲਟ ਪ੍ਰੋਜੈਕਟ ਸ਼ੁਰੂ ਕੀਆ ਜਾ ਸਕਤਾ ਹੈ। ਤੋ ਅਗਰ ਆਪਕੋ ਐਸਾ ਕੁਛ ਸੁਣਾਈ ਦੇਤਾ, ਐਕਸਪੀਰੀਅੰਸ ਕਰਤੇ ਹੈ, ਤੋ ਬਿਲਕੁਲ ਹੀ ਇਕਦਮ ਉਸਮੇ ਮਤ ਆ ਜਾਈਏਗਾ ਹਾਲਾ ਬਲੂ ਮੇ ਕਿ ਓ ਮਾਈ ਗੋਡ, ਯੇ ਕਿਆ ਹੋ ਗਿਆ, ਯੇ ਕੈਸੇ ਲੈ ਰਹੇ ਹੈ 20% ਐਕਸਟਰਾ। ਨਹੀਂ ਨਹੀਂ, ਮੈਨੇ ਆਪਕੋ ਪਹਿਲੇ ਬਤਾ ਦੀਏ, ਤੋ ਚਿਲ, ਸ਼ਾਂਤੀ ਰੱਖ ਕੇ ਆਪਣਾ ਟੋਲ ਦੇ ਦੇਣਾ, ਅਗਰ ਆਪਕੋ ਉਸੀ ਟਾਈਮ 8 ਸੇ 11 ਵਜੇ ਕੇ ਬੀਚ ਮੇ ਜਾਣਾ ਹੈ ਤੋ ਸੁਬਹ, ਤੋ ਯੇ ਆਪਕੇ 20% ਐਕਸਟਰਾ ਕਾ ਚਾਰਜ ਹੋਗਾ, ਔਰ 5 ਸੇ 8 ਵਜੇ ਕੇ ਬੀਚ ਮੇ ਭੀ। ਸੋ ਬੀ ਰੈਡੀ। ਅਬ ਆਪਣੇ ਮੁਝੇ ਕੁਛ ਦਿਲਾਨਾ ਨਹੀਂ ਦਿਲਾਨਾ ਫਰਕ ਬਾਤ ਹੈ, ਲੇਕਿਨ ਮੈਨੇ ਜੋ ਆਪਕਾ ਬਚਾ ਸਕਤੀ ਹੂੰ ਬਚਾ ਲੈਣਾ ਹੈ, ਬਸ ਇਤਨੀ ਬਾਤ ਹੈ, ਕਿਉਂਕਿ ਮੈਂ ਹੂੰ ਨਾ ਆਪਕੀ ਆਪਣੀ ਗਜ਼ਬ ਕੀ ਗੀਤਾਂਜਲੀ ਸੋਨੀ।